0: ਉਦੋ ਸੁਬਸੀ ਆ ਕਲੇ ਯੋ ਮਸ਼ਬੇ
1: ਅਮਲਾ ਹੁੰਟਾਂ ਗੇ ਆਇਆ ਮਿਜ਼ਾਨੀ ਕੁੰਡੇ ਮੁਤੂ ਚਰਚੋਂਦੇ ਮੀ ਦੋਸਗੀ
0: ਸ਼ਾਕੇ ਸਭ ਤੋਂ ਨਿਉ ਹਿਬੇ ਕੋਜੂ ਨਾ ਨੀ ਰਾਸੂ ਹੀ ਬਸੀ ਬਹੀ ਨ ਤਾ ਦੋ ਸ਼ਾਲ ਤੇ ਜੇ ਸਹ ਰਿਬੇ ਕੋਜੂ ਨਾ ਨੀ ਰਾ ਤਾ ਪਾ ਤੰਗ ਰਿਬੇ ਇਹ ਕਲੇ ਤਾ ਰਾ ਹੁਕੇ ਕਿ ਰਾ ਨੀ ਲੋ ਮੰਗ ਬੁ ਕਬਰ ਜੂ ਜੇ ਮਿੰਗ ਕਿਉ ਬਸੀ ਤਾ ਹੋ ਦੇ ਦੀ ਕਲੇ ਛੇ ਤੋ ਹੀ ਬਜੇ ਤੋ ਗੇ ਰਾ ਚੁ ਬੁ ਤਾ ਦੇ ਤੇ ਜੇ ਸਾ ਸਾ ਬਜੀ ਤਾ ਗਾ ਰਾ ਲੋ ਫੋ ਤੋ ਤੇ ਜੂ ਤੇ ਮੀ ਤੋ
1: 景洪城，让你干了，就出来当嘛的。那你要到半道了下头。
2: 你干啥的？
1: 那你不带你用嘛的？
2: 那你不带么就可以呢？路不脱边了，停车线开车。
1: 开车呢？那你干了要要的？
2: 你要，你弄出开车锁，学的，就多当学，可以的面吧，面是牛啊用，学开能打面，脱边过家了，这些边，咱给俺谁不学的？
1: 让给他忙的要学的，
2: 你先忙学看你
1: 那。俺老抢不过。
2: 你哟，你先死，你让你要提这些呢，让给俺过活的过的。
1: 俺前面。
2: 提这面就不是学的。
1: 我那先得多哎。
2: 先得多，